ਮੈਂ ਜੀ ਸੁਣਿਓ ਕਿਤਾ ਦੀ ਗੱਲ ਚੱਲ। ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਤੁਹਾਡੇ ਨਾਲ। 5:17 ਸਟੂਡੀਓ ਕੀ ਘੜੀ ਪੇ ਹੋ ਚੁੱਕੇ ਹੈ ਔਰ ਸਿਮਰਨ ਕੌਰ ਆ ਚੁੱਕੀ ਹੈ। ਵੇ ਵੀ 4 ਘੰਟੇ ਆਪਣੇ ਹੀ ਹੈ।

0: ਸੁਣਿਓ ਕਿਦਾਂ ਦੀ ਕੀ ਹਾਲ ਚਾਲ। ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ। 7:34 ਸਟੂਡੀਓ ਕੀ ਘੜੀ ਪੇ ਹੋ ਚੁੱਕੇ ਹੈਂ।
1: ਰੇਡੀਓ ਓਲਿਵ ਪਰ ਆਰਜੇ ਸਿਮਰਨ ਕੇ ਸਾਥ।
0: ਬਹੁਤ ਪਿਆਰੀ ਚੀਜ਼ ਹੈ ਕਿ ਐਨੀਥਿੰਗ ਅਨਰਿਜ਼ੋਲਵਡ, ਅਗਰ ਆਪਕੇ ਵੋ ਅੰਦਰ ਹੈ ਤੋ ਵੋ ਚੀਜ਼ ਜੋ ਹੈ ਵੋ ਆਪਕੀ ਮਾਇੰਡ ਮੇਂ, ਆਪਕੀ ਬਾਡੀ ਮੇਂ, ਆਪਕੇ ਇਮੋਸ਼ਨਸ ਪੇ ਜੋ ਹੈ ਵੋ ਸਾਰੀ ਚੀਜ਼ ਦਿਖੇਗੀ ਅੰਟਿਲ ਯੂ ਹੀਲ। ਕਿਉਂਕਿ ਹਮ ਲੋਕੋ ਕੋ ਲਗਤਾ ਹੈ ਕਿ ਹਮਾਰੇ ਅੰਦਰ ਜੋ ਚੱਲ ਰਹਾ ਹੈ, ਜੋ ਚੀਜ਼ ਹਮਕੋ ਪ੍ਰੋਬਲਮ ਦੇ ਰਹੀ ਹੈ, ਵੋ ਚੀਜ਼ ਕੋ ਅਗਰ ਹਮ ਐਡਰੈਸ ਨਹੀਂ ਕਰੇਂਗੇ, ਉਸਕੇ ਬਾਰੇ ਮੇਂ ਬਾਤ ਨਹੀਂ ਕਰੇਂਗੇ, ਉਸਕੇ ਬਾਰੇ ਮੇਂ ਸੋਚੇਂਗੇ ਨਹੀਂ, ਲੇਕਿਨ ਬੈਕ ਆਫ ਦਾ ਮਾਇੰਡ ਯੇ ਜੋ 70 ਟੈਬ ਖੁੱਲੀ ਰਹਤੀ ਹੈ ਨਾ, ਉਸ ਚੀਜ਼ ਕੋ ਲੈ ਕੇ ਵੋ ਆਪਕੀ ਹੈਲਥ ਪੇ ਨਜ਼ਰ ਆਨੇ ਲਗਤਾ, ਵੋ ਆਪਕੇ ਚਿਹਰੇ ਪੇ ਨਜ਼ਰ ਆਨੇ ਲਗਤਾ, ਵੋ ਆਪਕੇ ਹਾਵ ਭਾਵ ਮੇਂ ਨਜ਼ਰ ਆਨੇ ਲਗਤਾ, ਵੋ ਆਪਕੀ ਡੇਲੀ ਲਾਈਫ ਕੋ ਅਫੈਕਟ ਕਰਤਾ। ਤੋ ਅਗਰ ਆਪਕੀ ਲਾਈਫ ਮੇਂ ਕੋਈ ਇਸ਼ੂ ਚੱਲ ਰਿਹਾ ਹੈ, ਕੋਈ ਚੀਜ਼ ਆਪਕੋ ਅੰਦਰ ਹੀ ਅੰਦਰ ਸੇ ਖਾਈ ਜਾ ਰਹੀ, ਤੋ ਉਸਕੇ ਬਾਰੇ ਮੇਂ ਬਾਤ ਕਰਨਾ, ਐਡਰੈਸ ਕਰਨਾ ਉਸਕੋ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕਿਸ ਤਰੀਕੇ ਸੇ ਇਸਕੋ ਰਿਜ਼ੋਲਵ ਕਰ ਸਕਤੇ। ਅਗਰ ਰਿਜ਼ੋਲਵ ਨਹੀਂ ਹੋ ਸਕਤੀ ਤੋ ਉਸਕੋ ਫਿਰ ਛੋੜ ਦੀਜੀਏ, ਕਿਉਂਕਿ ਅਨਹੀਲਡ ਪਰਸਨ ਜੋ ਹੈ ਨਾ ਵੋ ਬਹੁਤ ਜ਼ਿਆਦਾ, ਜੈਸੇ ਅਨਹੀਲਡ ਜ਼ਖਮ ਜੋ ਹੈ ਨਾ ਵੋ ਆਪਕੋ ਦਰਦ ਦੇਤਾ ਰਹਿਤਾ ਹੈ ਬਾਰ ਬਾਰ, ਵੈਸੇ ਹੀ ਅਨਹੀਲਡ ਅਗਰ ਆਪ ਰਹੇਂਗੇ ਨਾ ਤੋ ਆਪਕੀ ਜ਼ਿੰਦਗੀ ਮੇਂ ਆਪਕੋ ਬਹੁਤ ਦੁੱਖ ਹੋਣੇ ਵਾਲਾ ਹੈ, ਵੋ ਚੀਜ਼ ਆਪਕੋ ਚੈਨ ਹੀ ਨਹੀਂ ਦੇਣੇ ਵਾਲੀ ਹੈ, ਨਾ ਹੀ ਆਪਕੋ ਚੈਨ ਕੀ ਨੀਂਦ। ਆਪ ਪਾਰਟੀ ਮੇਂ ਵੀ ਅਗਰ ਰਹੇਂਗੇ ਤੋ ਆਪ ਅਜੀਬ ਹੀ ਫੀਲ ਕਰੇਂਗੇ ਔਰ ਆਪਕਾ ਧਿਆਨ ਜੋ ਹੈ ਵਹਾਂ ਪੇ ਰਹੇਗਾ ਨਹੀਂ। ਆਈ ਨੋ ਬਹੁਤ ਹਾਰਡ ਹੋਤਾ ਹੈ ਯੇ ਬੋਲਣਾ, ਯੂ ਨੋ ਮਤਲਬ ਬੋਲ ਕੇ ਕਰਨਾ, ਬਟ ਟ੍ਰਾਈ ਜ਼ਰੂਰ ਕਰ ਸਕਤੇ ਹੋ ਯਾਰ, ਯੇ ਜ਼ਰੂਰ ਟ੍ਰਾਈ ਕਰਨਾ, ਕਿਉਂਕਿ ਹੱਸਤੇ ਮੁਸਕਰਾਤੇ ਹੋ ਅੱਛੇ ਲਗਤੇ ਹੋ ਯਾਰ ਆਪ।

0: ਮੈਗੇ ਜੀ ਸੋਹਣੇ ਹੋ ਕਿਦਾਂ ਦੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ ਔਰ ਹਮ ਖੇਲ ਰਹੇ ਹੈ
1: ਰੇਡੀਓ ਓਲਿਵ ਪਰ
2: ਬਹੁਤ ਬਣਿਆ ਬਹੁਤ ਬਣਿਆ
0: ਸੋ ਆਪਕੋ ਇੱਕ ਚੁਟਕੀ ਸੌਂਗ ਮੈਨੇ ਸੁਨਾਇਆ ਥਾ चेक करते हैं आपको पता लगा
3: है सिमरन दी फारूक एंड दी सॉन्ग जिंदगी दो पल की
0: ब्यूटीफुल
3: इंतजार कब तक हम करेंगे भला एंड जियो विंदास
0: जियो विंदास दोस्त हां जी
4: सिमरन मेरा नाम रशीद अहमद लखनऊ गाना है जिंदगी